ਹੋਗੀ ਤੂੰ ਜੱਟ ਨੂੰ ਪਸੰਦ ਹੋਗੀ ਗਰਮੀ ਚ ਠੰਡ ਹੋਗੀ ਮੈਂ ਤੇਰਾ ਚਾਕਲੇਟ ਤੂੰ ਮੇਰੀ ਖੰਡ ਹੋਗੀ ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋਗੀ ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋਗੀ ਉਹ ਤਿੰਨ ਫੁੱਲਾਂ ਦੇ ਜਿੰਨਾ ਵੇ ਮੈਂ ਕਰਾਂ ਤੇਰੀ ਵੇਟ ਤੂੰ ਅੱਜ ਚਾਹ ਲੈ

ਆ ਨੀਵੇਂ ਵਾਲੀ ਚੁੱਕਦੇ ਆ ਰੁੱਕਦੇ ਆ ਨਾ ਰੁੱਕਦੇ ਆ ਤਾਂ ਹੀ ਰੁੱਕੀ ਜਾਂਦੀ ਆ ਤਿੰਨ ਚਾਰ ਯਾਰ ਨਹੀਂ ਨੀ ਦੂਣੇ ਹੱਥ ਯਾਰ ਨਹੀਂ ਨੀ ਵੈਰੀ ਕੋਟੇ ਖਾ ਤੇ ਉਹਨਾਂ ਲਈ ਕੋ ਬੜੀ ਆ ਬੀਬੀ ਐਕਸ 1 ਚਾਸੀ ਆ ਨੀ ਗਾ।